ਤੇ ਲਫ਼ਜ਼ਾਂ ਨੇ ਗੋਲੇ ਜ਼ਹਿਰ ਸਾਰੇ ਮੂੰਹ ਤੇ ਬੰਦੇ ਹਾਜੀ ਨਮਾਜ਼ੀ ਬੰਦੇ ਤੇ ਵਿੱਚੋਂ ਰੱਖਣ ਬੁਗਜ਼ ਸਾਰੇ ਮੰਦੇ ਹਾਲ ਉਮਰ ਲੰਘਾਈ ਚੰਗੇ ਵੇਲੇ ਦੇ ਚਾਅ ਵਿੱਚ ਸੱਜਣ ਬੇਪਰਵਾਹ ਨਿਕਲੇ ਛੱਡ ਗਏ ਕੱਲਿਆਂ ਰਾਹ ਵਿੱਚ।

ਤੇ ਦਰਿਆ ਵਾਂਗ ਦੁਨੀਆ ਇੱਥੇ ਲੱਗੀ ਆਨੀ ਜਾਣੀ ਏ ਟਕਰਾ ਮਾਰ ਨਮਾਜ਼ਾਂ ਪੜਦਾ ਤੇ ਦਿਲੋਂ ਕਦੀ ਨਾ ਨੀਤੀ ਮੂੰਹੋਂ ਨੇਕੀ ਨੇਕੀ ਜਪਦਾ ਤੇ ਅਮਲੋਂ ਕੁਝ ਨਾ ਕੀਤੀ ਉੱਤੋਂ ਲੱਖ ਪੁਸ਼ਾਕਾਂ ਪਾਈਆਂ ਤੇ ਅੰਦਰੋਂ ਨਾ ਗਈ ਪਲੀਤੀ ਤੇ ਅੰਦਰੋਂ ਨਾ ਗਈ ਪਲੀਤੀ ਚਲੋ ਚਲੀ ਦੇ ਮੇਲੇ ਵਿੱਚ ਲੋਕੀ ਆਂਦੇ ਜਾਂਦੇ ਨੇ ਮੋਇਆਂ ਨੂੰ ਖੁਸ਼ ਕਰਨ ਲਈ ਭਰ ਭਰ ਮਿੱਟੀਆਂ ਪਾਉਂਦੇ ਨੇ ਜਿਉਂਦਿਆਂ ਸਾੜਨ ਤਨ ਦਾ ਲਹੂ ਤੇ ਮਗਰੋਂ ਦੀਵੇ ਜਲਾਉਂਦੇ ਨੇ ਬੰਦਾ ਮਰਿਆ ਭੁੱਖ ਦੇ ਨਾਲ ਤੇ ਅਜਰ ਲਈ ਦੇਗਾਂ ਪਕਾਉਂਦੇ ਨੇ ਕੁਝ ਟੁਰ ਗਏ ਨੇ ਤੇ ਕੁਝ ਰਹਿ ਗਏ ਨੇ ਕੁਝ ਡੂੰਘੀਆਂ ਸੋਚਾਂ ਪੈ ਗਏ ਨੇ ਕਿਸੇ ਦੁੱਖ ਵੀ ਨਹੀਂ ਬਰਦਾਸ਼ਤ ਕੀਤਾ ਕੁਝ ਜ਼ਖਮਾਂ ਨੂੰ ਵੀ ਸਹਿ ਗਏ ਨੇ ਜਿਨ੍ਹਾਂ ਨਾਲ ਸਕੂਨ ਇਸ ਦਿਲ ਦਾ ਸੀ।

ਛੱਡ ਸ਼ਰਮ ਹਜਾਬਾਂ ਨੂੰ, ਛੱਡ ਦਰਸ ਦੇ ਫੂਕ ਕਿਤਾਬਾਂ ਨੂੰ, ਇੱਥੇ ਕੰਮ ਨਹੀਂ ਪੜਨ ਪੜਾਵਨ ਦਾ, ਸਿੱਖ ਚੱਜ ਕੋਈ ਯਾਰ ਮਨਾਵਨ ਦਾ। ਵਕਤ ਦੀ ਤਕੜੀ ਦੇ ਉੱਤੇ ਅਸਾਂ ਤੋਲੇ ਹਿਜਰ ਜੁਦਾਈਆਂ ਨੇ, ਜਦ ਕੀਤਾ ਹਿਸਾਬ ਅਸਾਂ ਸੱਜਣਾ ਨਾਲ, ਬਸ ਨਿਕਲੀਆਂ ਬੇਪਰਵਾਹੀਆਂ ਨੇ। ਰੁੱਖੇ ਵਰਕੇ ਕੋਰੇ ਹਯਾਤੀ ਦੇ ਉੱਤੇ ਗਮਾਂ ਭਰੀਆਂ ਸਿਆਈਆਂ ਨੇ, ਲੰਘੀ ਉਮਰ ਤੇ ਜਾਣਿਆ ਅਸਾਂ, ਹੱਥ ਆਈਆਂ ਬਸ ਰਸਵਾਈਆਂ ਨੇ, ਹੱਥ ਆਈਆਂ ਬਸ ਰਸਵਾਈਆਂ ਨੇ।